ਮੈਂ ਬਫੈਂਗੇ ਫਾਫਾ ਤਫੂ ਸਵਾਦੇ ਵੁਮਸ਼ਾ ਦੁਨੀਆ ਆਖਰੇ ਪਾਚ ਵਰੀ ਕੁਰੇ ਵੁਮੰਗ ਇਦਿ ਦੁਆ ਕੁਰਮ ਵਿਸ ਨਬਵੀ ਇਰਸ਼ਾਦਾ ਕੀਰਿਤ ਕੁਰਵਾਨ ਗੇ ਆਇਤ ਤੋ ਕਾ ਬਾਰਵਲੋ ਫਾਫਾਵੇ ਮੈਂ ਬਫੈਂਡੰਗ ਹਿਉ ਦੁਆ ਕੁਰਮ ਗੇ ਵਾਹਕ ਦਾ ਕਾਰੋ ਮੈਂ ਬਫੈਂਗੇ ਫਰਾਤੁੰ ਦਰਿਨੰਗ ਹਿਉ ਦੁਆ ਲਿਬਿਨ ਵਿਗੋਤਕਾ ਤੇਮਾ ਗੇ ਹੁਰੀਹਾ ਕਮੇ ਬਟਟੰ ਕੁਰਵੇ ਤੋ ਮਸੇ ਕੇ ਕੁਰਮ ਕੀ ਕੋਮੇ ਦਰੀਏ ਗੇ ਮਚਾ ਵਾਜਿਬ ਵਿਗਿਮ ਵਾ ਕਮੇ ਇਹਨੀ ਮੈਂਬ ਫੈਂਗ ਹਿਤੁਗ ਜਸਾਫ ਹੁਰਮ ਗੇ ਸਬਬੁੰ ਮੈਂਬ ਫੈਂਗ ਹੀਤੰ ਇਹ ਕੁਰੀ ਅਸਰੁ ਗੇ ਸਬਬੁੰ ਦਰਿੰਗ ਮੱਚਾ ਕੁਰਵੇ ਦੁਆਯਾ ਅੱਲੋ ਹਾਦੇ ਮੇਦੁ ਇਵੇ ਸੁਰ ਹੇ ਨੁਆ ਕਮਗ ਹਦੀਸ ਕਾ ਬਯਾਂ ਕੁਰ ਵਾਫਾਵੇ ਮੈਂਬ ਫੈਂ ਦੁਨੀਆ ਦੂ ਕੁਰਮ ਫਹੁਵੇਸ ਇਹ ਮੀ ਹੁਣੰ ਹੇਉ ਧਰਮ ਲਿਪਿਨਵੀ ਮਗੇ ਕਮੁਕ ਹੇਉ ਲਫਾ ਸੋਲਿਹ ਤਰੀਏ ਗੇ ਦੁਆ ਹਿਮੇਨਿਗੇਂ ਵੇ ਇਹ ਮੈਂਬ ਫੈਂ ਨੰ ਹੇਉ ਇਦਿਗਿੰ ਦਰਿੰਗ ਕੁਰਾ ਸਦਕਾ ਤਕੀਵੇਸ ਇਹ ਗੇ ਧਰਮ ਮੈਂਬ ਫੈਂ ਨ ਲਿਪੇਨੇ ਕਮੇ ਮੈਂਬ ਫੈਨ ਨੰ ਹਿਓ ਇਦਿਗੇ ਮੈਂਬ ਫੈਨ ਦੁਨੀਆ ਦੂ ਕੁਰਮ ਫਉ ਐਮੀ ਹੁੰਗੇ ਨਮੁਗਾ ਹੱਜ ਵੁਮ ਕੀਵਿਸ ਦੁਆਏ ਮਾਲੂਮਾਤ ਲੂਫੀ ਅਸ਼ੇਖ ਅਹਿਮਦ ਮਾਮੂਦ

0: ਕੀ ਸੁਣ ਸੁਣ ਵੱਲ ਉਹਦੇ ਮਤਨ ਕਰਾਂ ਹੁਣਾਂ ਨੇ ਬਦਲ ਵੇਸ ਨੂੰ ਨਹੀਂ ਮੀ ਲੁਣ ਸੁਣ ਵੱਲ ਉਹ ਕੀ ਤਿਲਾ ਫੇਮ ਮੀ ਰੋਲੇ ਨਮ ਦਤੁਰ ਵਾਰੀ ਮਿਤਨ ਅੰਨਾ ਨੇ ਫੇਮ ਬਾਲਾ ਉਹ ਨੂੰ ਦਤੁਰ ਕੋ ਐਵਸ ਕਾਫਿਲਾ ਮੀ ਵਾਰ ਤੋਂ ਨਾ ਹੈ ਨੁਦਾਨ
1: ਵਾਹ ਗੇ ਨੁਕਰੇ ਆਗਾ ਦੇ ਨੁਕਰੇ ਬਾਰੀ ਦੇ ਵਾਹ ਗੇ ਨੇ